0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪੌਣ ਪਟਾਕੇ
0: ਸੁਣ ਮੇਰੇ ਦਿਲਦਾਰਾ ਮੈਨੂੰ 90.0 ਮੇ

ਤੁਸੀਂ ਸੁਣ ਰਹੇ ਹੋ ਅੰਬਾਲਾ ਦੀ ਆਵਾਜ਼, ਇਹ ਹੈ ਰੇਡੀਓ ਵਿਤਸਤਾ, ਹਮਸਫ਼ਰ ਜ਼ਿੰਦਗੀ ਦਾ। ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਰੇਡੀਓ ਵਿਤਸਤਾ ਦੇ ਰਾਹੀਂ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ 'ਤੇ ਗੱਲ ਕਰਨ। ਸਾਡੀ ਕੋਸ਼ਿਸ਼ ਇਹ ਹੈ ਕਿ ਸਾਡੀ ਭਾਸ਼ਾਵਾਂ ਹਿੰਦੀ, ਹਰਿਆਣਵੀ ਅਤੇ ਪੰਜਾਬੀ ਰਾਹੀਂ ਤੁਹਾਡੇ ਨਾਲ ਰੂਬਰੂ ਹੋਣ। ਅੱਜ ਮੈਂ ਤੁਹਾਡਾ ਰੇਡੀਓ ਦੋਸਤ ਲਲਿਤ ਸ਼ਰਮਾ ਲਾਡੀ ਲੈ ਕੇ ਆਇਆ ਹਾਂ ਇੱਕ ਪੰਜਾਬੀ ਪ੍ਰੋਗਰਾਮ ਦਿਲ ਦੀਆਂ ਗੱਲਾਂ, ਜਿੱਥੇ ਅਸੀਂ ਦਿਲ ਦੀਆਂ ਗੱਲਾਂ ਦੇ ਨਾਲ ਨਾਲ ਦਿਲ ਨੂੰ ਛੂਹਣ ਵਾਲੇ ਗੀਤਾਂ ਨੂੰ ਵੀ ਸੁਣਾਂਗੇ। ਇਹ ਹੈ ਇਸ ਪ੍ਰੋਗਰਾਮ ਦਾ ਪਹਿਲਾ ਭਾਗ। ਦਿਲ ਅਤੇ ਦਿਮਾਗ ਸਰੀਰ ਦੇ ਦੋਵੇਂ ਹੀ ਵੱਖ ਵੱਖ ਅੰਗ ਨੇ, ਅਤੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਜੋ ਦਿਲ ਸੋਚੇ ਉਹੀ ਦਿਮਾਗ ਸੋਚੇ। ਇਸ ਰੇਸ ਦੇ ਵਿੱਚ ਤਾਂ ਕਦੇ ਦਿਲ ਜਿੱਤ ਜਾਂਦਾ ਹੈ ਤਾਂ ਕਦੇ ਦਿਮਾਗ ਜਿੱਤ ਜਾਂਦਾ ਹੈ। ਜੇ ਅਸੀਂ ਗੱਲ ਕਰੀਏ ਪਿਆਰ ਦੀ ਤਾਂ ਅੱਜ ਦੇ ਸਮੇਂ ਦੇ ਵਿੱਚ ਦਿਮਾਗ ਜਿੱਤ ਜਾਂਦਾ ਹੈ ਅਤੇ ਦਿਲ ਹਾਰ ਜਾਂਦਾ ਹੈ। ਪਰ ਮੇਰੀ ਕਲਮ ਜੋ ਲਿਖਦੀ ਹੈ ਉਹ ਕਹਿੰਦੀ ਹੈ ਕਿ ਮੈਂ ਤਾਰੇ ਉਦੋਂ ਟੁੱਟਦੇ ਦੇਖੇ ਨੇ ਜਦੋਂ ਦਿਲ ਸਾਡਾ ਚੂਰ ਚੂਰ ਹੋਇਆ। ਮੈਂ ਤਾਰੇ ਉਦੋਂ ਟੁੱਟਦੇ ਦੇਖੇ ਨੇ ਜਦੋਂ ਦਿਲ ਸਾਡਾ ਚੂਰ ਚੂਰ ਹੋਇਆ। ਮੈਂ ਬਿਨ ਮੌਸਮ ਬੱਦਲ ਰੋਂਦੇ ਦੇਖੇ ਨੇ ਜਦੋਂ ਕੋਈ ਤੁਰਦਾ ਤੁਰਦਾ ਸਾਥੋਂ ਦੂਰ ਹੋਇਆ। ਜਦੋਂ ਕੋਈ ਤੁਰਦਾ ਤੁਰਦਾ ਸਾਥੋਂ ਦੂਰ ਹੋਇਆ। ਆਓ ਦੋਸਤੋ, ਹੁਣ ਦਿਲ ਅਤੇ ਦਿਮਾਗ ਦੀ ਗੱਲਾਂ ਕਰਦੇ ਹਾਂ ਇਸ ਸੌਂਗ ਦੇ ਰਾਹੀਂ।

0: ਰੇਡੀਓ ਵਿਤਸਤਾ ਰਾਹੀਂ ਮੈਂ ਸਾਰੇ ਸੁਣਨ ਵਾਲਿਆਂ ਦਾ ਸਵਾਗਤ ਕਰਦਾ ਹਾਂ। ਇਹ ਹੈ ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ। ਅਸੀਂ ਸੁਣ ਰਹੇ ਹਾਂ ਪ੍ਰੋਗਰਾਮ ਦਿਲ ਦੀਆਂ ਗੱਲਾਂ। ਅਸੀਂ ਗੱਲ ਕਰ ਰਹੇ ਹਾਂ ਪਿਆਰ ਦੀ, ਜਿਸ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ। ਇਹ ਰੱਬ ਦੀ ਤਰ੍ਹਾਂ ਹੈ, ਜੋ ਦੁਨੀਆਂ ਦੇ ਵਿੱਚ ਰੱਬ ਦੀ ਬਣਾਈ ਹਰ ਥਾਂ ਤੇ ਮਹਿਸੂਸ ਕੀਤਾ ਜਾ ਸਕਦਾ ਹੈ। ਸਾਡੀ ਜ਼ਿੰਦਗੀ ਦੇ ਵਿੱਚ ਵੱਖ ਵੱਖ ਰੂਪਾਂ ਦੇ ਵਿੱਚ ਅਸੀਂ ਪਿਆਰ ਨੂੰ ਦੇਖ ਸਕਦੇ ਹਾਂ, ਜਿਵੇਂ ਮਾਂ ਦਾ ਬੱਚੇ ਲਈ, ਭੈਣ ਦਾ ਭਰਾ ਦੇ ਲਈ ਤੇ ਬਾਪੂ ਦਾ ਆਪਣੇ ਪੁੱਤ ਲਈ। ਪਿਆਰ ਨਾਲ ਜ਼ਿੰਦਗੀ ਕਿੰਨੀ ਖੂਬਸੂਰਤ ਹੈ। ਪਿਆਰ ਇੱਕ ਅਹਿਸਾਸ ਹੈ ਜਿਸ ਰਾਹੀਂ ਅਸੀਂ ਰੱਬ ਨੂੰ ਪਾ ਸਕਦੇ ਹਾਂ। ਪਿਆਰ ਇੱਕ ਅਹਿਸਾਸ ਹੈ ਜੋ ਬੰਦੇ ਦੀ ਬੋਲਚਾਲ, ਵਿਵਹਾਰ ਤੇ ਜ਼ਿੰਦਗੀ ਨੂੰ ਬਦਲ ਦਿੰਦਾ ਹੈ। ਪਿਆਰ ਇੱਕ ਅਹਿਸਾਸ ਹੈ ਜੋ ਸੱਜਣ ਤੋਂ ਵੀ ਦੂਰ ਰਹਿ ਕੇ ਉਹਦੀ ਖੈਰ ਮੰਗਦਾ ਹੈ। ਪਿਆਰ ਇੱਕ ਅਹਿਸਾਸ ਹੈ। ਮੇਰੀ ਕਲਮ ਕਹਿੰਦੀ ਹੈ, ਵਕਤ ਕੀ ਬਦਲਿਆ ਸਾਡਾ, ਸਾਰੇ ਯਾਰ ਬਦਲ ਗਏ। ਥੋੜੀ ਜੀ ਜ਼ਿੰਦਗੀ ਉਦੋਂ ਬਦਲ ਗਈ ਜਦੋਂ ਸਾਡੇ ਦਿਲਦਾਰ ਬਦਲ ਗਏ। ਡਰ ਸਾਨੂੰ ਸਮੁੰਦਰਾਂ ਦਾ ਸੀ, ਡੋਬ ਦਿੱਤਾ ਸਾਨੂੰ ਕਿਨਾਰਿਆਂ ਨੇ। ਧੁੱਪ ਤੋਂ ਡਰਦਿਆਂ ਅਸੀਂ ਰਾਤ ਲੱਭੀ, ਜ਼ਖਮੀ ਕਰ ਦਿੱਤਾ ਸਾਨੂੰ ਤਾਰਿਆਂ ਨੇ, ਜ਼ਖਮੀ ਕਰ ਦਿੱਤਾ ਸਾਨੂੰ ਤਾਰਿਆਂ ਨੇ। ਆਓ ਦੋਸਤੋ, ਸੁਣਦੇ ਹਾਂ ਅਗਲਾ ਗੀਤ।
1: ਵੇਖਾਂ ਯਾਦਾਂ ਕੁਲੀਆਂ ਵਿੱਚ ਹਵਾਵਾਂ ਦੇ, ਅੱਜ ਵੀ ਕੰਡੇ ਚੁਗਦਾ ਤੇਰੀਆਂ ਰਾਵਾਂ ਦੇ। ਤੈਨੂੰ ਫਿਰ ਤੋਂ ਖੁਸ਼ ਵੇਖਣ ਲਈ ਆਇਆ ਹਾਂ, ਇਸ਼ਕਾਂ ਨੂੰ ਮੈਂ ਲੇਖੇ ਲਾਤਾ ਸਾਵਾਂ ਦੇ, ਇਸ਼ਕਾਂ ਨੂੰ ਮੈਂ ਲੇਖੇ ਲਾਤਾ ਸਾਵਾਂ ਦੇ।

0: ਆਪ ਸਾਰਿਆਂ ਦਾ ਮੈਂ ਸਵਾਗਤ ਕਰਦਾ ਹਾਂ ਦਿਲ ਦੀਆਂ ਗੱਲਾਂ ਦੇ ਵਿੱਚ ਤੇ ਮੈਂ ਹਾਂ ਤੁਹਾਡਾ ਦੋਸਤ ਲਲਿਤ ਸ਼ਰਮਾ ਲਾਡੀ। ਅਸੀਂ ਗੱਲ ਕਰ ਰਹੇ ਹਾਂ ਪਿਆਰ ਦੀ। ਇੱਕ ਵਾਰ ਦੀ ਗੱਲ ਹੈ ਕਿ ਇੱਕ ਇਨਸਾਨ ਨੂੰ ਮੁਹੱਬਤ ਮਿਲਦੀ ਹੈ ਤਾਂ ਉਹ ਬੰਦਾ ਕਹਿੰਦਾ ਹੈ ਕਿ ਤੁਸੀਂ ਕੌਣ ਹੋ। ਮੁਹੱਬਤ ਕਹਿੰਦੀ ਹੈ ਕਿ ਮੈਂ ਮੁਹੱਬਤ ਹਾਂ। ਕਹਿੰਦਾ ਮੁਹੱਬਤ ਉਹ ਕੌਣ ਹੈ? ਤਾਂ ਮੁਹੱਬਤ ਜਵਾਬ ਦਿੰਦੀ ਹੈ ਕਿ ਇੱਕ ਵਾਰ ਕਰਕੇ ਤਾਂ ਦੇਖ, ਜੇ ਤੈਨੂੰ ਬਰਬਾਦ ਨਾ ਕਰ ਦਿਆਂ ਫਿਰ ਮੈਨੂੰ ਕਹੀ। ਪਿਆਰ, ਅੱਜ ਕੱਲ੍ਹ ਪਿਆਰ ਸਿਰਫ ਟਾਈਮ ਪਾਸ ਬਣ ਕੇ ਰਹਿ ਗਿਆ, ਬਰਗਰ ਪੀਜ਼ੇ ਤੱਕ ਹੀ ਸੀਮਤ ਰਹਿ ਗਿਆ। ਸੱਚੇ ਪਿਆਰ ਦੀ ਅੱਜ ਕੱਲ੍ਹ ਕੋਈ ਕਦਰ ਨਹੀਂ ਕਰਦਾ, ਪਰ ਜੇ ਕੋਈ ਸੱਚੇ ਪਿਆਰ ਦੀ ਕਦਰ ਕਰਦਾ ਹੈ ਤਾਂ ਪਿਆਰ ਉਹਦੀ ਕਦਰ ਕਰਦਾ ਹੈ। ਪਿਆਰ ਦਾ ਕਦੇ ਕੋਈ ਮੁੱਲ ਨਹੀਂ ਹੁੰਦਾ, ਕਿਉਂਕਿ ਵਿਦ ਮਨੀ ਵੀ ਕੈਨ ਬਾਏ ਐਵਰੀਥਿੰਗ ਬਟ ਨੋਟ ਟਰੂ ਲਵ। ਬਹੁਤ ਦਰਦ ਹੁੰਦਾ ਹੈ ਜਦੋਂ ਆਪਣੀ ਪਸੰਦ ਕੋਈ ਹੋਰ ਚੁਰਾ ਲੈਂਦਾ ਹੈ। ਸੁਪਨੇ ਅਸੀਂ ਵੇਖਦੇ ਹਾਂ ਤੇ ਹਕੀਕਤ ਕੋਈ ਹੋਰ ਬਣਾ ਲੈਂਦਾ ਹੈ। ਤੇ ਆਓ ਸੁਣਦੇ ਹਾਂ ਇੱਕ ਸੌਂਗ ਪੰਜਾਬੀ, ਤੇ ਉਹ ਤੋਂ ਪਹਿਲਾਂ ਮੇਰੀ ਕਲਮ ਤੋਂ ਸ਼ਬਦਾਂ ਦਾ ਚੋਰ।
1: ਅੱਜ ਉੱਥੋਂ ਸੀ ਲੰਘਿਆ ਜਿੱਥੇ ਤੂੰ ਪੜ੍ਹਦੀ ਸੀ, ਮੇਰੇ ਨਾਲ ਜਿਹੜੇ ਕਾਲਜ ਦੀਆਂ ਗੱਲਾਂ ਤੂੰ ਕਰਦੀ ਸੀ, ਜਿੱਥੇ ਮੇਰੇ ਕਰਕੇ ਤੂੰ ਆਪਣੀ ਸਹੇਲੀਆਂ ਵਿੱਚ ਮਸ਼ਹੂਰ ਸੀ। ਸ਼ਹਿਰ ਤੇਰਾ ਪਟਿਆਲਾ ਮੇਰੇ ਪਿੰਡ ਤੋਂ ਦੂਰ ਸੀ, ਸ਼ਹਿਰ ਤੇਰਾ ਪਟਿਆਲਾ ਮੇਰੇ ਪਿੰਡ ਤੋਂ ਦੂਰ ਸੀ। ਕੁਝ ਅਰਮਾਨ ਸੀ ਦੱਬੇ ਦਿਲ ਵਿੱਚ ਹੀ ਰਹਿ ਗਏ, ਤੇਰੇ ਦਿੱਤੇ ਦਰਦਾਂ ਨੂੰ ਅਸੀਂ ਹੱਸ ਕੇ ਯਾਰਾ ਸਹਿ ਗਏ। ਤੇਰਾ ਅਮੀਰ ਹੋਣਾ ਮੇਰੇ ਪਿਆਰ ਨੂੰ ਵੀ ਖਾ ਗਿਆ, ਖੁਆਬ ਹਲੇ ਦੇਖੇ ਹੀ ਸੀ ਤੋੜ ਮਿੱਟੀ ਵਿੱਚ ਪਾ ਗਿਆ। ਚੰਨ ਨੂੰ ਵੇਖ ਕੇ ਗੱਲਾਂ ਚਕੋਰ ਦੀ ਕਰ ਲੈਂਦਾ ਹਾਂ, ਚੰਨ ਨੂੰ ਵੇਖ ਕੇ ਗੱਲਾਂ ਚਕੋਰ ਦੀ ਕਰ ਲੈਂਦਾ ਹਾਂ, ਸ਼ਬਦਾਂ ਦਾ ਚੋਰ ਹਾਂ, ਦਿਲ ਤੇ ਦਿਮਾਗ ਦੋਵੇਂ ਪੜ੍ਹ ਲੈਂਦਾ ਹਾਂ। ਸ਼ਬਦਾਂ ਦਾ ਚੋਰ ਹਾਂ, ਦਿਲ ਤੇ ਦਿਮਾਗ ਦੋਵੇਂ ਪੜ੍ਹ ਲੈਂਦਾ ਹਾਂ। ਵਕਤ ਕੀ ਬਦਲਿਆ ਸਾਡਾ, ਸਾਰੇ ਯਾਰ ਬਦਲ ਗਏ, ਥੋੜੀ ਜੀ ਜ਼ਿੰਦਗੀ ਉਦੋਂ ਬਦਲ ਗਈ ਜਦੋਂ ਸਾਡੇ ਦਿਲਦਾਰ ਬਦਲ ਗਏ। ਡਰ ਸਾਨੂੰ ਸਮੁੰਦਰਾਂ ਦਾ ਸੀ, ਡੋਬ ਦਿੱਤਾ ਸਾਨੂੰ ਕਿਨਾਰਿਆਂ ਨੇ, ਧੁੱਪ ਤੋਂ ਡਰਦਿਆਂ ਅਸੀਂ ਰਾਤ ਲੱਭੀ, ਜ਼ਖਮੀ ਕਰ ਦਿੱਤਾ ਸਾਨੂੰ ਤਾਰਿਆਂ ਨੇ। ਜਦੋਂ ਮਹਿਫਿਲ ਦੇ ਵਿੱਚ ਜਜ਼ਬਾਤਾਂ ਦੇ ਅਸੀਂ ਤੀਰ ਮਾਰੇ, ਮੈਂ ਕਈਆਂ ਦੀ ਨਜ਼ਰਾਂ ਦੇ ਵਿੱਚ ਸ਼ਿਕਾਰੀ ਬਣ ਗਿਆ। ਕਦੇ ਸਾਹਾਂ ਤੋਂ ਵੀ ਮਹਿੰਗਾ ਹੁੰਦਾ ਸੀ, ਅੱਜ ਉਹਦੇ ਲਈ ਮੈਂ ਭਿਖਾਰੀ ਬਣ ਗਿਆ। ਲਾਡੀ ਕਰਦਾ ਰਿਹਾ ਇਜ਼ਹਾਰ

ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਆਪ ਜੀ ਸੁਣ ਰਹੇ ਹੋ 90.0 FM ਤੇ ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ, ਆਪ ਦਾ ਆਪਣਾ ਰੇਡੀਓ, ਆਪ ਜੀ ਦੀ ਆਵਾਜ਼ ਦਿਲ ਤੋਂ। ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ।

0: ਤੁਸੀ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪੌਣ ਪਟਾਕੇ
0: ਸੁਣ ਮੇਰੇ ਦਿਲ ਦਾ 90.0 ਮੈਗਾ

0: ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਆਪ ਜੀ ਸੁਣ ਰਹੇ ਹੋ 90.0 FM ਤੇ ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ, ਆਪ ਦਾ ਆਪਣਾ ਰੇਡੀਓ, ਆਪ ਜੀ ਦੀ ਆਵਾਜ਼ ਦਿਲ ਤੋਂ। ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ।
1: ਖੁਸ਼ੀਆਂ ਹੀ ਖੁਸ਼ੀਆਂ ਹੋ ਦਾਮਨ ਮੇਂ ਜਿਸਕੇ, ਖੁਸ਼ੀਆਂ